0: ਕੇ ਦਮ ਜਾਗੇ ਜੱਟੀਏ ਖੁੰਡ ਖੁੰਡ
1: ਇਟਸ ਕਮਰਸ਼ੀਅਲ ਟਾਈਮ
2: Rosehead Hire Limited.